0: हेलो, फोन इन चाहत।
1: हाँ जी, हाँ जी सर जी, नमस्कार। नमस्कार जी,
0: नमस्कार जी, कौन बोल रहे हैं?
1: हाँ जी सर जी, मैं करणवीर सिंह पॉल जलंधर पंजाब से।
0: करणवीर जी, सत श्री अकाल।
1: सत श्री अकाल जी, सत श्री अकाल।
0: और दसो की हाल चाल है?
1: हाँ जी सर जी, ठीक है, बहुत वधिया। पंजाबी भी बोल लेते
0: हाँ
1: हैं
0: जी
1: आप
0: सर, मैं तो तुहानू पहचान गया, तुसी नहीं पहचाने मेनू?
1: नहीं, मैं नहीं सर पहचाने तुहानू जी।
0: हाँ जी, मैं मनिंदर सिंह बोल रहे हैं।
1: अच्छा, ये तो पंजाबी है तुसी।
0: हाँ जी बिल्कुल बिल्कुल। और दसो की हाल चाल तुहाडे?
1: ਸਾਡੇ ਜਲੰਧਰ ਦੇ ਹਾਲ ਚਾਲ ਵਧੀਆ ਜੀ, ਠੀਕ ਆ।
0: ਅਸੀਂ ਵੀ
1: ਬਾਰਿਸ਼
0: ਤੁਹਾਡੇ ਜਲੰਧਰ ਦੇ ਲਾਗੇ ਦੇ ਹੀ ਆ।
1: ਅੱਛਾ, ਕਿੱਥੇ ਦੇ ਜੀ?
0: ਨਕੋਦਰ ਸ਼ਹਿਰ ਦੇ ਆ ਅਸੀਂ।
1: ਅੱਛਾ, ਨਕੋਦਰ ਦੇ ਆ ਜੀ।
0: ਹਾਂ
1: ਨਕੋਦਰ
0: ਜੀ
1: ਬੜੀ ਦੂਰ ਚਲੇ ਗਏ, ਫਿਰ ਤਾਂ ਤੁਸੀਂ ਨੌਕਰੀ ਕਰ ਰਹੇ ਜੀ ਜ਼ਰੂਰ।
0: ਜੀ ਹਾਂ, ਬਹੁਤ ਪੁਰਾਣੀ ਬਾਤ ਹੈ, ਮਾਤਾ ਪਿਤਾ ਕਾ ਯਹਾਂ ਆਨਾ ਹੁਆ ਔਰ ਤਬ ਸੇ ਹਮ ਯਹੀਂ ਬਸ ਗਏ ਹੈਂ।
1: ਅੱਛਾ,
0: ਹਾਂ ਜੀ ਹਾਂ
1: ਠੀਕ ਹੈ,
0: ਜੀ।
1: ਬਹੁਤ ਅੱਛੀ ਬਾਤ ਹੈ ਸਰ, ਬਹੁਤ ਅੱਛੀ ਹੈ, ਅੱਛੀ
0: ਔਰ
1: ਬਾਤ ਹੈ।
0: ਬਤਾਈਏ, ਰੰਗੋ ਕੇ ਬੀਚ ਆਪ ਰਹਤੇ ਹੈਂ, ਯੇ ਵੀ ਹਮੇ ਪਤਾ
1: ਹਾਂ ਜੀ, ਹਾਂ ਜੀ, ਹਾਂ ਜੀ, ਹਾਂ ਜੀ,
0: ਹੈ
1: ਆਪਕੋ
0: ਨਾ?
1: ਪੂਰਾ ਯਾਦ ਹੈ ਜੀ, ਪੂਰਾ ਯਾਦ ਹੈ
0: ਜੀ
1: ਆਪਕੋ।
0: ਹਾਂ, ਬਿਲਕੁਲ ਬਿਲਕੁਲ। ਔਰ ਜੋ ਇਨਸਾਨ ਰੰਗੋ ਕੋ ਪਿਆਰ ਕਰਤਾ ਹੈ, ਉਸਕਾ ਸੰਗੀਤ ਸੇ ਵੀ ਬਹੁਤ ਪ੍ਰੇਮ ਹੋਤਾ ਹੈ।
1: ਬਿਲਕੁਲ ਜੀ, ਐਸਾ ਹੀ ਹੋਤਾ ਹੈ ਕਿ ਜੈਸੇ ਰੰਗ ਵੀ ਸੰਗੀਤ ਕੀ ਇੱਕ ਕਲਾ ਹੀ ਹੈ,
0: ਜੀ ਜੀ
1: ਜੈਸੇ ਰੇਨਬੋ ਹੈ ਨਾ, ਰੇਨਬੋ ਉਹ ਵੀ ਰੰਗੋ ਸੇ ਹੀ ਬਣਾ ਹੁਆ ਹੈ, ਰੇਨਬੋ।
0: ਹਾਂ, ਰੇਨਬੋ ਵੀ ਰੰਗੋ ਸੇ ਬਨਾ ਹੁਆ ਹੈ ਔਰ ਪ੍ਰਕਿਰਤੀ ਕਾ ਸਬਸੇ ਸੁੰਦਰ ਰੰਗ ਤੋ ਵਹੀ ਹੈ।
1: ਬਿਲਕੁਲ ਜੀ, ਬਿਲਕੁਲ ਵਹੀ ਰੰਗ
0: ਹੈ
1: ਹੈ
0: ਨਾ, ਜਬ
1: ਸਬਸੇ
0: ਸੂਰਯ ਉਦੈ
1: ਬਿਲਕੁਲ।
0: ਹੋਤਾ ਹੈ ਉਸਕਾ ਨਜ਼ਾਰਾ ਔਰ ਜਬ ਸੂਰਯ ਅਸਤ ਹੋਤਾ ਹੈ ਉਸਕਾ ਨਜ਼ਾਰਾ ਵੀ। ਪ੍ਰਕਿਰਤੀ ਨੇ
1: ਹਾਂ
0: ਐਸੇ ਖੂਬਸੂਰਤ ਨਜ਼ਾਰੇ ਹਮੇ ਦੀਏ ਹੈ ਜਿਨਕੋ ਹਮ ਮਤਲਬ ਹਮਾਰੇ ਪਾਸ ਸ਼ਬਦ ਨਹੀਂ ਹੈ ਉਨਕੇ ਲੀਏ। ਔਰ ਬਤਾਈਏ, ਆਪਕੇ ਘਰ ਮੇ ਕੌਨ ਕੌਨ ਹੈ ਆਪਕੇ ਸਾਥ?
1: ਹਾਂ, ਮੈਂ ਕਿਹਾ ਹਮਾਰੇ ਘਰ ਮੇ ਹਮਾਰਾ ਇੱਕ ਬੇਟਾ ਹੈ, ਇੱਕ ਉਸਕੀ ਬਹੂ ਹੈ, ਇੱਕ ਉਸਕਾ ਲੜਕਾ ਹੈ, ਪੋਤਾ ਹੈ ਹਮਾਰਾ ਇੱਕ,
0: ਜੀ
1: ਤੋ ਇਹ ਤੋ ਹਮਾਰੀ ਬੀਵੀ ਹੈ।
0: अच्छा, छोटा सा परिवार, सुखी परिवार के साथ आप रहते हैं?
1: ਬਿਲਕੁਲ ਬਿਲਕੁਲ ਜੀ, ਬਹੁਤ ਸੁਖੀ ਪਰਿਵਾਰ ਹੈ, ਬਿਲਕੁਲ
0: अरे
1: ਸ਼ੁਕਰ
0: वाह,
1: ਹੈ।
0: क्या बात है करणवीर जी। और आकाशवाणी जगदलपुर से आप काफी दिनों से जुड़े हुए हैं?
1: ਬਿਲਕੁਲ ਜੀ, ਹਮ ਕਾਫੀ ਦਿਨੋਂ ਸੇ ਜੁੜੇ ਹੋਏ ਹੈ, ਹਮ ਤੋ ਮੇਰੇ ਖਿਆਲ 4-5 ਸਾਲ ਹੋ ਗਏ ਮੇਰੇ ਕੋ ਜੁੜੇ ਹੋਏ, ਜਬ ਸੇ ਨਿਊਜ਼ ਔਨ ਏਅਰ ਹੁਆ ਹੈ ਨਾ, ਤਬ ਸੇ ਹਮ ਤਕਰੀਬਨ ਜੁੜੇ ਹੀ ਹੈ।
0: जी जी और वैसे रेडियो काफी वर्षों से सुन रहे होंगे आप, जैसा कि मुझे
1: बिल्कुल
0: आपकी आवाज से लग रहा है।
1: हाँ, रेडियो तो हम 1970 से लेकर सुनते आ रहे हैं, हम बचपन में छोटे से थे तब से हम रेडियो सुनते आ रहे हैं।
0: जी जी जी तो करणवीर सिंह जी, कौन सा गीत आज आपने चुना है इस कार्यक्रम के लिए?
1: गीत सर सुना दीजिए, फिल्म का नाम है होली आई रे। हाँ, उसके गीत के बोल है, मेरी तमन्नाओं की तकदीर तुम सवार दो, प्यासी है जिंदगी और मुझे प्यार दो।
0: ये मुकेश जी का गाया हुआ।
1: हाँ बिल्कुल।